ਕਹਿੰਦਾ ਮੇਰਾ ਦਿਲ ਲਾ ਗਈ ਇਸ਼ਕ ਕੀ ਕਰਤ ਮੁਸ਼ਕਿਲ ਹੋ ਗਏ ਦਰਦ ਮੁਸ਼ਕਿਲ ਹੋ ਗਾਇਓ ਸੀਨਾ ਦਰਦ ਅਰਜਣ ਕੋਈ ਮਰਦ।